0: ਜੀ ਗੁਲਫਾਮ ਬਚੂੜੀਆ ਮਾ ਫ੍ਰੀਕੁਐਂਸੀਆਂ ਨੇ ਦਰੂਲੀ ਗਲੀ ਉਮੀਦ ਰੇਡੀਓ 497.0 ਜ਼ਲਮੇ ਰੇਡੀਓ ਨੌਸ਼ੇਰਾ ਔਰ ਆਵਾਜ਼ ਐਫ ਐਮ 107 ਦਾ ਟੂਲੀ ਚਿੱਕ ਕਈ ਨਹੀਂ ਉਹ ਬਖਾ ਮਖਾ ਕਾਰ ਕਈ ਇਨਸ਼ਾਅੱਲਾ ਮਲਕ ਹੁਸੈਨ ਮਾਮਾ ਵਾਈ ਚੀ ਪਨੰਦਰਕੋ ਕੀ ਕਾਮਰਾਨ ਸਰ ਦੇਸ਼ ਮਾ ਪ੍ਰੋਡਕਟ ਮਿਲਾਵੇਗੀ ਨੰਦਰਕੋ ਕੀ ਗੁਲਾਮ ਇਸਹਾਕ ਸਰ ਮਿਲਾਵੇਗੀ ਸ਼ਾਜ਼ੀ ਅਲੀ ਕੀ ਮਰਵਤ ਨਾ ਦੁਆ ਸਲਾਮ ਰਲੀਗੀ ਵਾਲੇਕੁਮ ਸਲਾਮ ਸਲਾਮ ਅਲੈਕੁਮ ਇਕਰਾਮ ਬਈ ਜਾਨ ਮਾਸ਼ਾ ਅੱਲਾ ਦੁਮ ਰਗਟ ਮੈਸੇਜ ਜ਼ਮਾਰੀ ਪਰ ਤੋ ਬੋ ਤੋ ਬਈ ਵਈ ਸਪੈਸ਼ਲ ਸਲਾਮ ਉਸਤਾ ਸੋ ਅਮੀ ਜਾਨ ਤਾ ਵਈ ਬੜਾ ਵੀਰ ਕਿ ਔਰੰਗਜ਼ੇਬ ਮਾਰਕੀਟ ਸਰ ਪਖਵਾ ਕਿ ਦਰਾਸ਼ੀਦ ਦੀ ਕੋਰ ਕਿ ਸ਼ਮਾ ਤਮਾਮ ਪ੍ਰੋਡਕਟ ਮਿਲਾ ਵੀ ਗਿਦਾ ਬਟਿਕ ਦ ਜ਼ੁਬੈਦਾ ਨੂਰ ਮੈਸੇਜ ਖਾ ਖਵਾਖਿਰ ਕਿ ਬੇ ਪਤਾ ਲਗੀ ਵਈ ਚੀ ਵਾਹਿਦ ਸਰਾ ਨਵੀਦ ਸਰਾ ਪਕੋੜਾ ਖਟਕ ਕਿ ਦ ਇਸ਼ਮਾ ਪ੍ਰੋਡਕਟ ਮਿਲਾ ਵੀ ਗਈ ਨਿਊ ਜ਼ਿਆ ਸਰਾ ਨਿਹਾਰ ਅਲੀ ਸਰਾ ਜਾਬਿਰ ਕਾਸਮੈਟਿਕ ਸਰਾ ਦ ਇਸ਼ਮਾ ਤਮਾਮ ਪ੍ਰੋਡਕਟ ਮਿਲਾ ਵੀ ਗਈ ਤਲਾਸ਼ ਕਿ ਗ੍ਰੀਨ ਵੇਲੀ ਸਰਾ ਮਿਲਾ ਵੀ ਗਈ ਔਰ ਇਹਦੇ ਨਾਲ ਇਲਾਵਾ ਮੇਨ ਬਾਜ਼ਾਰ ਜ਼ਿਆਰਤ ਤਲਾਸ਼ ਕਿ ਯਾਨੀ ਮਤਲਬ ਗ੍ਰੀਨ ਵੇਲੀ ਸਰਾ ਮਿਲਾ ਵੀ ਗਈ ਹਾਂ ਆਓ ਚਸ਼ਮਈ ਕੋਰਨੋ ਚਿਕਮ ਖੁਸ਼ਹਾਲ ਬਾਬਾ ਮਜ਼ਾਰ ਦੇ ਜੁਨੇਦ ਖਾਨ ਸਰ ਇਸ਼ਮਾ ਤਮਾਮ ਪ੍ਰੋਡਕਟ ਮਿਲਾ ਗਈ ਸ਼ਿਨਵਾਰੀ ਕੋਰਨੋ ਸਰ ਖਵਾ ਕਿ ਉਹਦੇ ਨਾਲ ਇਲਾਵਾ ਚਿਰਾਡ ਰੋਡ ਮਾਜਰ ਬਾਜ਼ਾਰ ਕਿ ਸਬਜ਼ੀਲੀ ਮਾਰਕੀਟ ਕਿ ਜ਼ੁਬੈਰ ਅਹਿਮਦ ਸਰ ਇਸ਼ਮਾ ਪ੍ਰੋਡਕਟ ਮਿਲਾ ਵੀ ਗਈ ਔਰ ਮੁਸਲਿਮ ਟਾਊਨ ਕੇ ਡਾਕਟਰ ਸ਼ਹਿਜ਼ਾਦ ਦੀ ਪਕੌਰ ਕੇ ਦੇਸ਼ਮਾ ਪ੍ਰੋਡਕਟ ਮਿਲਾ ਵੀ ਗਈ ਇਕਰਾਮ ਬਈ ਇੱਜ਼ਤ ਜ਼ੁਬੈਦਾ ਨੂਰ ਇਮ ਦ ਬਿਊਟੀਫੁਲ ਨੋ ਸ਼ੇਰਾਨਾ ਮਾਸ਼ਾ ਅੱਲਾਹ ਇਬਰਾਹੀਮ ਰਗਜ਼ਾ ਵਾਈ ਚੀ ਜ਼ੁਲ ਕਰਨੈਨ ਜ਼ੁਲ ਨੋਰੈਨ ਜ਼ੁਲ ਫਿਕਾਰ ਜ਼ੁਲ ਯਦੈਨ ਜ਼ੁਲ ਕਿਫਲ ਜ਼ੈਨੁਲ ਆਬਿਦੀਨ ਦਾ ਟੂਲ ਮਾਸ਼ੁਮਾਨ ਰਾ ਸਰ ਮਲਗਿਰੀ ਦੀ
1: ਦਿਲ ਮੇ ਨਬੀ ਕੇ ਰੋਜ਼ਾ
0: ਆਵਾਈ ਚੀ ਦਦਵੀ ਮੋਰਜਾਨਾ ਹਮ ਮਾਸ਼ਾ ਅੱਲਾਹ ਪ੍ਰੋਗਰਾਮ ਔਰੀ ਰਾ ਸਰ ਖਾ ਮਨਨਾ ਇਬਰਾਹੀਮ ਰਗਜ਼ਾ ਅੱਲਾ ਦੀ ਖੁਸ਼ਹਾਲ ਕਾ ਲੰਡੀ ਕੋਤਲ ਨਾ ਨਿਮਰਾਇਆ ਮੈਂ ਇਕਰਾਮ ਬਈ ਜ਼ਮਾਨ ਅੰਕਲ ਕੁਮਾ ਬਿਮਾਰੀ ਦਾ ਜ਼ਮਾਨ ਅੰਕਲ ਚਕਮ ਦੇ ਨੋ ਜ਼ਮਾਨ ਅੰਕਲ ਹੋ ਮਾਤੇ ਨਿਧੀ ਵੇਲੀ ਉਹ ਕਪਤੇ ਜ਼ਮਾਨ ਅੰਕਲ ਰਾਤ ਵੇਲੀ ਉਹ ਅਬਦੁੱਲਾ ਅੰਕਲ ਰਾਤ ਵੇਲੀ ਉਡੇ ਟਾਈਮ ਪਹਿਲੇ ਰਾਤ ਵੇਲੀ ਉਹ ਸਭ ਕਾਲ ਮਖ ਕੇ ਚਿਹਰਾ ਦਦ ਦਬੀ ਨੇ ਕੈਂਸਰ ਦੇ ਨੋ ਅੱਲਾ ਰਬੁਲ ਇੱਜ਼ਤ ਦੇ ਚਕਮ ਦੇ ਆਗਾ ਦੇ ਵਰਲ ਸਿਹਤ ਹੋਰ ਕੀ ਔ ਬਸ ਬਿਮਾਰ ਹੋ او دبا وی وی او بس دا خبری دی تاسو یو رقم خلق زما ریګولر لسنر دی زمان انکل پیج نه کړ الله نور بیٹانی وای سلامونه می قبول کای کرام بی ټول مینوالو ته می سلام دی وعلیکم سلام ډیر مننه الله نور بیٹانی د میسج کولو د پاره خوشاله اوسه خان اشما نور د کلیاس نه دوا سلام رلی گی وعلیکم سلام د چار صدی خلق چکم دی نو د غفور مارکیټ سره خوا کی میزان بینک دی دیتا مخامخ مہر پلازا کے جواد کاسمیٹک سٹور زموں گا مین ڈیلر دین اور دین علاوہ تنگی اتمانزو شیرپاؤ رجڑ دین علاوہ چکم دین او دا سرڈی رو کم علاقہ دا بالولے دے شب قدر دے بیا چار سدا روڈ دے اصحاب بابا روڈ دے ورسک روڈ دے کوٹ روڈ دے پندو روڈ دے سما بڑا بیر ابر کی ابات فار پشاور کاری محمد علی افریدی برکم برخیل مدرسہ بازار حاجی جمیل مارکیٹ افریدی چپل سٹور دے پدی ٹول علاقہ کی زمونگ دا اشما پروڈکٹ ملاوی گی ہاں یعنی مطلب ٹول پشاور کے ملاوی گی ز اشما نوریم دا کلیاس نا زما کال چکم دے اغب بیخی نا ملاوی گی ہاں سلام علیکم مامو سنگ اے ز خوشی یما د بکیانی نا سمر خوین دم سا پروگرام ترازی گور دی ټولو تو وای چې ما تا کال کای خان ماشاء الله تو زما دوی مخور ز سارا اے سلام دی خوخ دی عائشہ د لالازار نا وای چې ویلکم السلام علیکم اشما رائس فیس واش د اکرام بی ډیر زیات خده اور ام خانی د شیدونا دعا سلام علی کی وعلیکم سلام ډیر زیات مننه ادین علاوہ چکم دے وستا سو دا اشما پروڈکٹ نہ ملاوی گی کمبٹ مشک دا کم علاقہ دا ولیجا دا سوابئی زما پا خیال بانے یادوے نو سوابئی کے زمونگا ڈسٹریبیوٹر شتا زبا داغا نمبر تاسو تا میسیج کے درو لے گما بلکہ کوشش کم چو اموسی در تا درو لے گما نو آغت تاسو کال میسیجو کئی انشاءاللہ ملاوی گی بخا نزدی چکم دکان دے آغا بدر تا یاد کی دغا علاقہ کی کنے ملاوی گی نو دغا علاقہ کی با پروڈکٹ اویلیبل کی اسماعیل زما خو غرور دے برکم برخیلو نا مدرسہ بازار حاجی جمیل مارکیٹ افریدی چپل سٹور پنیم بانی زما دے خو غرور دکان دے اور دا اشما تمام پروڈکٹ چکم دے نو اغا ور سر ملاوی کی